0: श्रोताओं, अभी आप सुन रहे थे कार्यक्रम एक ही फिल्म से। यह आकाशवाणी दिल्ली का इंद्रप्रस्थ चैनल है। दिन के 1:40 होने वाले हैं। आइए सुनते हैं समाचार।
1: उर्दू खबर सुनोगे।
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦਾ ਮੌਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋਇਆ। 25 ਦਿਨਾਂ ਦੇ ਇਸ ਇਜਲਾਸ ਵਿਚ 19 ਬੈਠਕਾਂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮੌਨਸੂਨ ਹੋਵੇ ਜਾਂ ਮੌਨਸੂਨ ਇਜਲਾਸ, ਦੋਵੇਂ ਸਰਗਰਮ ਹੋਣ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਿਚਨਾਓ 'ਚ ਮੋਲਦੋਵਾ ਦੇ ਰਾਸ਼ਟਰਪਤੀ ਮਾਇਆ ਸੰਧੂ ਨਾਲ ਵਫਦ ਪੱਧਰੀ ਗੱਲਬਾਤ ਕਰ ਰਹੇ ਨੇ। ਪੰਜਾਬ ਪੁਲਿਸ ਵੱਲੋਂ ਸੂਬੇ 'ਚ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਘੁਟਾਲੇ ਦਾ ਪਰਦਾਫਾਸ਼। 7 ਮੁੱਖ ਸਾਜਿਸ਼ਕਾਰਾਂ ਤੇ 28 ਉਮੀਦਵਾਰਾਂ ਨੂੰ ਕੀਤਾ ਗ੍ਰਿਫ਼ਤਾਰ। ਅਤੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਤੇ ਅਨੰਦਪੁਰ ਸਾਹਿਬ ਸਭ ਤੋਂ ਵੱਧ ਪ੍ਰਭਾਵਿਤ। ਸੰਸਦ ਦਾ ਮੌਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਐ। 25 ਦਿਨਾਂ ਦੇ ਇਸ ਇਜਲਾਸ ਵਿਚ 19 ਬੈਠਕਾਂ ਹੋਣਗੀਆਂ। ਅੱਜ ਸਵੇਰੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਮੈਂਬਰਾਂ ਨੇ ਆਪਣੇ 6 ਸਾਬਕਾ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਹਾਲ ਹੀ ਦੇ ਵਿਚ ਦੇਹਾਂਤ ਹੋ ਗਿਆ ਸੀ। ਇਨ੍ਹਾਂ ਮੈਂਬਰਾਂ ਵਿਚ ਨਾਂਦਿਦਲਾ, ਭਾਸਕਰ ਰਾਓ, ਓਮਵਤੀ ਦੇਵੀ, ਸੁਧਾਂਸ਼ੂ ਸੀਲ, ਮੇਜਰ ਜਨਰਲ ਭੁਵਨ ਚੰਦਰ ਖੰਡੂਰੀ, ਸੇਵਾਮੁਕਤ ਕੇ ਪੀ ਤਨਪਾਲਨ ਅਤੇ ਪਿਆਰੇ ਲਾਲ ਸਾਂਗਵਾਰ ਸ਼ਾਮਲ ਸਨ। ਸਦਨ ਨੇ ਕਤਰ ਦੇ ਅਮੀਰ ਸ਼ੇਖ ਹਮਾਦ ਬਿਨ ਖਲੀਫਾ ਅਲ ਥਾਨੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸ਼ੇਖ ਹਮਾਦ ਬਿਨ ਖਲੀਫਾ ਅਲ ਥਾਨੀ ਨੇ ਭਾਰਤ ਅਤੇ ਕਤਰ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀ ਬਿਰਲਾ ਨੇ ਕਿਹਾ,
3: ਮੁਝੇ ਅਤਿਅੰਤ ਦੁੱਖ ਕੇ ਸਾਥ ਸਭਾ ਕੋ ਕਤਰ ਕੇ ਫਾਦਰ ਅਮੀਰ ਮਹਾਮਹਿਮ ਸ਼ੇਖ ਹਮਾਦ ਬਿਨ ਖਲੀਫਾ ਅਲ ਥਾਨੀ ਕੇ ਨਿਧਨ ਕੇ ਬਾਰੇ ਮੇਂ ਵੀ ਸੂਚਿਤ ਕਰਨਾ ਹੈ। ਮਹਾਮਹਿਮ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਨੇ ਜੂਨ 1995 ਸੇ ਜੂਨ 2013 ਤੱਕ 18 ਵਰਸ਼ੋਂ ਤੱਕ ਕਤਰ ਕੇ ਅਮੀਰ ਕੇ ਰੂਪ ਮੇਂ ਕਾਰਿਆ ਕੀਆ। ਉਨ੍ਹੋਂਨੇ ਆਧੁਨਿਕ ਕਤਰ ਕੀ ਨੀਂਹ ਰੱਖੀ। ਉਨ੍ਹੋਂਨੇ ਭਾਰਤ ਕਤਰ ਸੰਬੰਧੋਂ ਕੇ ਸੰਵਰਧਨ ਮੇਂ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
2: ਲੋਕ ਸਭਾ ਵਿਚ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਕਾਂਗਰਸ, ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰ ਨੇ ਨੀਟ ਪ੍ਰੀਖਿਆ ਪੇਪਰ ਲੀਕ ਦਾ ਮੁੱਦਾ ਉਠਾਇਆ। ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਤੇ ਸਦਨ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ। ਹਾਲਾਂਕਿ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਜਾਰੀ ਰਿਹਾ ਤੇ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਉਧਰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਨਵੇਂ ਚੁਣੇ ਗਏ ਤੇ ਮੁੜ ਨਿਯੁਕਤ ਕੀਤੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਭਾਰਤੀ ਜਨਤਾ ਪਾਰਟੀ ਦੇ ਡਾ. ਮੁਕੇਸ਼ ਭਾਈ ਰਾਠਵਾ, ਮਹੇਸ਼ ਕੇਵਤ ਤੇ ਸਤੀਸ਼ ਪੂਨੀਆ, ਪ੍ਰਕਾਸ਼ ਚਿਕ ਬਰਾਇਕ, ਸੁਸ਼ਮਿਤਾ ਦੇਵ ਅਤੇ ਸੁਖੇਂਦੂ ਸ਼ੇਖਰ ਰਾਏ, ਕਾਂਗਰਸ ਦੇ ਪਵਨ ਖੇੜਾ, ਰਾਸ਼ਟਰੀ ਜਨ ਪਾਰਟੀ ਦੇ ਜੇਮਸ ਸੰਗਮਾ ਅਤੇ ਜ਼ੋਰਮ ਜਨ ਅੰਦੋਲਨ ਦੇ ਕੇ ਨੇ ਅੱਜ ਰਾਜ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਬਾਅਦ ਵਿਚ ਸਦਨ ਨੇ ਆਪਣੇ ਸਾਬਕਾ ਮੈਂਬਰਾਂ ਬਲਬੀਰ ਕੇ ਪੁੰਜ, ਸਵਪਨ ਸਾਧਨ ਬੋਸ, ਗੰਗਸਾਈ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ। ਬਾਅਦ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਨੀਟ ਪ੍ਰੀਖਿਆ ਪੇਪਰ ਲੀਕ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸਦਨ ਵਿਚ ਹੰਗਾਮਾ ਸ਼ੁਰੂ ਹੋ ਗਿਆ। ਹੰਗਾਮਾ ਜਾਰੀ ਰਹਿਣ ਕਾਰਨ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ।

0: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਵੇਂ ਮੌਨਸੂਨ ਹੋਵੇ ਜਾਂ ਮੌਨਸੂਨ ਅਜਲਾਸ ਦੋਵੇਂ ਸਰਗਰਮ ਹੋਣ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਸੰਸਦ ਦੇ ਮੌਨਸੂਨ ਅਜਲਾਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਦੋਵੇਂ ਉਤਪਾਦਕ ਹੁੰਦੇ ਨੇ ਤਾਂ ਇਹ ਰਾਸ਼ਟਰ ਦੀ ਭਲਾਈ ਤੇ ਸਾਰੇ ਜੀਵਾਂ ਦੀ ਖੁਸ਼ੀ ਤੇ ਸ਼ਾਂਤੀ ਨੂੰ ਯਕੀਨੀ ਬਣਾਉਂਦਾ ਹੈ
1: ਮੌਨਸੂਨ ਹੋ ਜਾਂ ਮੌਨਸੂਨ ਸਤਰ ਅਗਰ ਦੋਨੋਂ ਪ੍ਰੋਐਕਟਿਵ ਹੋ ਤੋ ਬਹੁਤ ਹੀ ਪ੍ਰੋਡਕਟਿਵ ਹੋਤੇ ਹੈ ਔਰ ਦੋਨੋਂ ਕੋ ਪ੍ਰੋਡਕਟਿਵ ਹੋਤੇ ਹੈ ਤੋ ਦੇਸ਼ ਕਾ ਕਲਿਆਣ ਹੋਤਾ ਹੈ ਜੀਵ ਮਾਤਰ ਕਾ ਕਲਿਆਣ ਹੋਤਾ ਹੈ ਸਾਥੀਓ ਪਿਛਲੇ ਇੱਕ ਮਹੀਨੇ ਮੈਂ ਦੇਸ਼ ਨੇ ਅਨੇਕ ਸਿੱਧੀਆਂ ਪ੍ਰਾਪਤ ਕੀ ਹੈ ਚਾਹੇ ਰਾਸ਼ਟਰੀ ਹੋ ਅੰਤਰਰਾਸ਼ਟਰੀ ਹੋ ਔਰ ਅਬ ਤੋ ਅੰਤਰਿਕਸ਼ ਵੀ ਹੋ ਭਾਰਤ ਕੇ ਲਈ ਗਰਵ ਕੇ ਪਲ ਰਹੇ ਹੈ
0: ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਕੁਝ ਹੀ ਦੇਸ਼ਾਂ ਨੇ ਅਜਿਹਾ ਨਿੱਜੀ ਉੱਦਮ ਦੇਖਿਆ ਅਤੇ ਭਾਰਤ ਦੇ ਨੌਜਵਾਨਾਂ ਨੇ ਪੁਲਾੜ ਵਿਚ ਇਕ ਨਵੀਂ ਯਾਤਰਾ ਸ਼ੁਰੂ ਕੀਤੀ ਹੈ ਉਨਾਂ ਇਸ ਨੂੰ ਇਕ ਬਹੁਤ ਵੱਡੀ ਸਫਲਤਾ ਕਰਾਰ ਦਿੱਤਾ ਸ੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆਂ ਵੱਖ ਵੱਖ ਖੇਤਰਾਂ ਚ ਜੰਗ ਦੇ ਵੱਧਦੇ ਖਤਰੇ ਬਾਰੇ ਚਿੰਤਤ ਹੈ ਉਨਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਨੇ ਭਾਰਤ ਵਰਗੇ ਮੁਲਕਾਂ ਲਈ ਇਕ ਵੱਡਾ ਸੰਕਟ ਪੈਦਾ ਕਰ ਦਿੱਤੈ ਜੋ ਊਰਜਾ ਲਈ ਦੂਜਿਆਂ ਤੇ ਨਿਰਭਰ ਨੇ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪੈਟਰੋਲ ਡੀਜ਼ਲ ਐਲ ਪੀ ਜੀ ਖਾਦਾਂ ਤੇ ਰਸਾਇਣਕ ਸਬੰਧੀ ਕਈ ਰੁਕਾਵਟਾਂ ਤੇ ਸੰਕਟ ਪੈਦਾ ਹੋਏ ਨੇ
1: पश्चिम एशिया के युद्ध के कारण भारत जैसे देश जो एनर्जी के लिए यूरोप पर डिपेंडेंट है उनके लिए ये पश्चिम एशिया का युद्ध एक बहुत ही बड़ा संकट का कारण रहा पेट्रोल डीजल एलपीजी फर्टिलाइजर केमिकल्स यानी हर विषय में अनेक बाधाएं अनेक संकट आए उसके बावजूद भी भारत 7.7% के ग्रोथ से दुनिया की मेजर इकोनॉमी में सबसे तेज गति से आगे बढ़ने वाला ਦੇਸ਼ ਬਣ ਕੇ ਰਹਾ
0: ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਅੰਦਰੂਨੀ ਤਾਕਤ ਨੂੰ ਦਰਸਾਉਂਦਾ ਹੈ ਤੇ ਉਸ ਉਤਸ਼ਾਹ ਤੇ ਜੋਸ਼ ਨੂੰ ਵੀ ਦਰਸਾਉਂਦਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ੍ਰੀ ਚਨਾਉ ਵਿਚ ਮੋਲਡੋਵਾ ਦੇ ਰਾਸ਼ਟਰਪਤੀ ਮਾਇਆ ਸੰਧੂ ਨਾਲ ਵਫਦ ਪੱਧਰੀ ਗੱਲਬਾਤ ਕਰ ਰਹੇ ਨੇ ਗੱਲਬਾਤ ਵਿਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਦੇ ਮੁੱਖ ਖੇਤਰਾਂ ਵਪਾਰ ਨਿਵੇਸ਼ ਤੇ ਸਭਿਆਚਾਰ ਵਿਚ ਸਹਿਯੋਗ ਵਧਾਉਣ ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਹੈ ਰਾਸ਼ਟਰਪਤੀ ਮੋਲਡੋਵਾ ਦੀ ਸੰਸਦ ਦੇ ਪ੍ਰਧਾਨ ਇਗੋਰ ਗਰੋਸੂ ਨਾਲ ਵੀ ਮੁਲਾਕਾਤ ਕਰਨਗੇ ਤੇ ਮੋਲਡੋਵਾ ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ ਇਸ ਤੋਂ ਇਲਾਵਾ ਰਾਸ਼ਟਰਪਤੀ ਇਕ ਵਪਾਰਕ ਮੰਚ ਨੂੰ ਵੀ ਸੰਬੋਧਨ ਕਰਨਗੇ ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਕਿਸੇ ਭਾਰਤੀ ਰਾਸ਼ਟਰਪਤੀ ਦਾ ਮੋਲਡੋਵਾ ਦਾ ਇਹ ਪਹਿਲਾ ਦੌਰਾ ਏ ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਸ੍ਰੀ ਚਨਾਉ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੇ ਮੋਲਡੋਵਾ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮਿਹਾਈ ਪੋਪਸੋਈ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਰਾਸ਼ਟਰਪਤੀ ਤਿੰਨ ਦੇਸ਼ਾਂ ਮੋਲਡੋਵਾ ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਸਰਕਾਰੀ ਦੌਰੇ ਤੇ ਨੇ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵਿਆ ਨੇ ਕਿਹੈ ਕਿ ਗਿਆਨ ਭਾਰਤ ਮਿਸ਼ਨ ਤਹਿਤ 8 ਕਰੋੜ ਤੋਂ ਵੱਧ ਹੱਥ ਲਿਖਤਾਂ ਦਾ ਡਿਜੀਟਲੀਕਰਨ ਕੀਤਾ ਗਿਆ ਅੱਜ ਲੋਕ ਸਭਾ ਚ ਜ਼ਿਮਨੀ ਸਵਾਲ ਦਾ ਜਵਾਬ ਦਿੰਦਿਆਂ ਡਾ ਮਾਂਡਵਿਆ ਨੇ ਦਸਿਆ ਕਿ ਮੋਦੀ ਸਰਕਾਰ ਨੇ ਹੱਥ ਲਿਖਤਾਂ ਦੀ ਸਾਂਭ ਸੰਭਾਲ ਤੇ ਡਿਜੀਟਲੀਕਰਨ ਲਈ ਗਿਆਨ ਭਾਰਤ ਮਿਸ਼ਨ ਸ਼ੁਰੂ ਕੀਤੈ ਇਸ ਕਦਮ ਨੇ ਖੋਜ ਕਾਰਜ ਨੂੰ ਸੁਖਾਲਾ ਬਣਾਇਆ ਤਾਂ ਜੋ ਇਸ ਨੂੰ ਆਮ ਲੋਕਾਂ ਤੱਕ ਪਹੁੰਚਯੋਗ ਬਣਾਇਆ ਜਾ ਸਕੇ ਪੰਜਾਬ ਵਿਚ ਕੱਲ੍ਹ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ ਏ ਪੰਜਾਬ ਪੁਲਿਸ ਤੇ ਇਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 3 ਜ਼ਿਲ੍ਹਿਆਂ ਫਰੀਦਕੋਟ ਕੋਟਕਪੂਰਾ ਤੇ ਫਿਰੋਜ਼ਪੁਰ ਦੇ 25 ਪ੍ਰੀਖਿਆ ਕੇਂਦਰਾਂ ਉਤੇ ਤੇਜ਼ੀ ਨਾਲ ਤਾਲਮੇਲ ਵਾਲੀ ਕਾਰਵਾਈ ਕਰਦੇ ਹੋਏ ਸੰਗਠਿਤ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤੈ 7 ਮੁੱਖ ਸਾਜਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਐ ਤੇ ਸਿੱਧੇ ਤੌਰ ਤੇ ਧੋਖਾਧੜੀ ਵਿਚ ਸ਼ਾਮਲ 28 ਉਮੀਦਵਾਰਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਐ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਪੁਲਿਸ ਨੇ ਧੋਖਾਧੜੀ ਲਈ ਵਰਤੇ ਗਏ ਪੈਨ ਕੈਮਰਿਆਂ ਦੇ ਨਾਲੋਂ ਨਾਲ ਸਥਾਈ ਬੈਟਰੀ ਸੰਚਾਲਿਤ ਵਾਇਰਲੈਸ ਧੋਖਾਧੜੀ ਉਪਕਰਨ ਵੀ ਬਰਾਮਦ ਕੀਤੇ ਨੇ ਇਹ ਉਲੰਘਣਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਅਸਲ ਸਮੇਂ 'ਚ ਹੋਈ ਜਾਂਚ ਕਰਨ ਵਾਲਿਆਂ ਨੇ ਸਪਸ਼ਟ ਕੀਤਾ ਕਿ ਪ੍ਰਸ਼ਨ ਪੱਤਰ ਪਹਿਲਾਂ ਤੋਂ ਲੀਕ ਨਹੀਂ ਹੋਇਆ ਸੀ ਅਤੇ ਹੁਣ ਤੱਕ ਕਿਸੇ ਵੀ ਅਧਿਕਾਰਤ ਅਧਿਕਾਰੀ ਦੀ ਸ਼ਮੂਲੀਅਤ ਨਹੀਂ ਮਿਲੀ ਹੈ ਹਾਲਾਂਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਸਾਰੀ ਕਾਰਵਾਈ ਦਾ ਮਾਸਟਰ ਮਾਇੰਡ ਫਾਜ਼ਿਲਕਾ ਦੇ ਸੰਤ ਕਬੀਰ ਪੋਲੋ ਟੈਕਨੀਕਲ ਕਾਲਜ ਦਾ ਇੱਕ ਕਰਮਚਾਰੀ ਗੁਰਮੀਤ ਸਿੰਘ ਹੈ ਇਹ 7 ਮੁੱਖ ਸਾਜਿਸ਼ਕਾਰ ਪੈਨ ਕੈਮਰਾ ਸਕੈਨਰ ਰਾਹੀਂ ਵਟਸਐਪ ਤੇ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੋਂ ਕੰਮ ਕਰਨ ਲੱਗੇ ਤੇ ਇਨ੍ਹਾਂ ਨੇ ਲੱਖਾਂ ਰੁਪਏ ਵਿਚ ਅਦਾਇਗੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਵਾਲਾਂ ਦੇ ਜਵਾਬ ਭੇਜਣੇ ਸ਼ੁਰੂ ਕਰ ਦਿੱਤੇ ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਤੋਂ ਨਵੀਂ ਲਾਗੂ ਕੀਤੀ ਗਈ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਲਈ ਵਿਕਸਿਤ ਭਾਰਤ ਗਰੰਟੀ ਯੋਜਨਾ ਵਿਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਨੇ ਪੇਂਡੂ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਸੁਰੱਖਿਅਤ ਕੀਤੇ ਗਏ ਨੇ ਤੇ ਸੂਬੇ ਚ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਵੀ ਯਕੀਨੀ ਬਣਾਇਆ ਗਿਆ 1 ਜੁਲਾਈ ਤੋਂ ਪੰਜਾਬ ਚ ਲਾਗੂ ਕੀਤੀ ਗਈ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਤਹਿਤ ਤਨਖਾਹਾਂ ਵਾਸਤੇ 50 ਕਰੋੜ ਰੁਪਏ ਦੀ ਮਨਜ਼ੂਰ ਰਾਸ਼ੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ